0: ਹਾਂ, ਕਿਹੜਾ ਹਾਲ ਹਾਲ ਹੈ? ਠੀਕ ਠਾਕ ਜੀ ਜੀ।
1: ਹੈਲੋ
0: ਹੈਲੋ, ਅਸਲਾਮ ਅਲੈਕਮ। ਹਾਂ, ਕੇਰ ਪਿਓ ਗਲਾਇਆ, ਕਿੱਥਾਂ ਪਿਓ ਗਲਾਇਆ ਤਾ?
1: ਮਾਲਾ ਨੋਨਾਪੁਰ ਗਲਾਇਆ ਤੋ ਫਕੀਰਾਬਾਦ।
0: ਅੱਲਾ ਦੀ ਨੋਨਾਪੁਰ ਸਾਹਿਬ, ਕਿਹੜਾ ਹਾਲ ਚਾਲ? ਤਬ ਠੀਕ ਠਾਕ ਆਏ ਹੋ?
1: ਸ਼ੁਕਰ ਸ਼ੁਕਰ ਅਲਹਮਦੁਲਿਲਾ, ਅੱਲਾ ਜਾਏ ਸਾਨੂੰ।
0: ਅਦਾ ਗਾਨੋ ਤੋਂ ਹਲਾਇਆ, ਕਹਿੰਦੇ ਨਾਲ ਥੱਕਣਾ ਚਾਹੋ?
1: ਬਸ ਗਾਨੋ ਅਦਾ ਜੇਕੇ ਵੀ ਬੁੱਧਨ ਦਾ ਉਹਨ ਸਭਨੀ ਦੇ ਨਾਲੇ।
0: ਜੀ ਜੀ,
1: ਬਾਕੀ ਅੱਲਾ ਖੈਰ ਕੰਦੋ।
0: ਥੈਂਕ ਯੂ ਥੈਂਕ ਯੂ। ਛਾ ਕੰਦਾ ਹੁੰਦਾ? ਕਿਹੜੋ ਕੰਮ ਕੰਦਾ ਹੋ?
1: ਮਾ ਆਲੂ ਚਿਪਸ ਸੰਬੋਸਾ ਪਚਾਈਂਦੋ।
0: ਮਾਸ਼ਾਅੱਲਾ ਮਾਸ਼ਾਅੱਲਾ, ਸਜੋ ਮੂੰਹ ਜੋ ਮੂੰਹ ਵਾਤ ਪਾਣੀ ਪਾਣੀ ਥੀ ਵਿਓ ਆ ਤਾਂ ਜੇ ਆਲੂ ਚਿਪਸ ਦੇ ਕਰੇ। ਥੈਂਕ ਯੂ ਥੈਂਕ ਯੂ ਅਦਾ। ਤਾਂਜੇ ਰਿਸਕ ਮੇਲ ਅਸਾਂ ਬਰਕਤ ਵਿਝੇ, ਆਈ ਤਵਾਂ ਹਮੇਸ਼ਾ ਹਮੇਸ਼ਾ ਖੁਸ਼ ਰਹੋ। ਇਹੋ ਗਾਨੋ ਬੁਧਵਾ ਇੰਜੋਏ ਕਰੋ।
1: ਓਕੇ ਓਕੇ,
0: ਥੈਂਕ ਯੂ ਸੋ ਮਚ।